ਇਹ ਗੀਤ ਤੁਸੀਂ ਰੋਸ਼ਨ ਪ੍ਰਿੰਸ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਸੁਣਦੇ ਹਾਂ ਅਗਲਾ ਗੀਤ, ਆਵਾਜ਼ ਏ ਸਰਵਜੀਤ ਦੀ। ਕੀ ਕਹਿ ਕੇ ਬੁਲਾਵਾਂ ਤੈਨੂੰ ਕਿ ਤੂੰ ਮੇਰਾ ਕੀ ਲੱਗਣਾ ਹੈ।

ਸੀ ਉਹਦਾ ਧੀਏ ਰੱਬ ਕੁੜੀ ਨੂੰ ਬਣਾਉਣ ਵੇਲੇ ਲੱਗਦਾ ਹੈ ਸੌਂ ਗਿਆ ਸੀਗਾ। ਮੋਟੇ ਮੋਟੇ ਨੈਣ ਨਕਸ਼, ਚੌੜਾ ਜਿਹਾ ਮੱਥਾ, ਨਿੱਕੀਆਂ ਨਿੱਕੀਆਂ ਅੱਖਾਂ, ਲੋਕਾਂ ਭਾਣੇ ਅਸੀਂ ਬਦਸੂਰਤ ਹੀ ਕਹਾਂਗੇ। ਉਸ ਦੇ ਰੰਗ ਰੂਪ ਦਾ ਹਮੇਸ਼ਾ ਮਜ਼ਾਕ ਬਣਦਾ ਰਿਹਾ। ਕਦੇ ਉਹਨੂੰ ਕਹਿੰਦੇ ਪਕੌੜਾ ਨੱਕ ਅਤੇ ਕਦੇ ਕੁਛ ਹੋਰ। ਬਸ ਇੱਕ ਉਹਦੀ ਮਾਂ ਸੀ ਕਿ ਉਹਨੂੰ ਉਹਦੇ 'ਚ ਕੋਈ ਨੁਕਸ ਨਹੀਂ ਦਿਖਦਾ ਸੀਗਾ। ਉਹਨੂੰ ਧੀ ਹਮੇਸ਼ਾ ਆਪਣੀ ਪਿਆਰੀ ਅਤੇ ਸੋਹਣੀ ਲੱਗਦੀ। ਜਦ ਬਾਹਰ ਖੇਲਣ ਜਾਂਦੀ ਤਾਂ ਬੱਚੇ ਮਜ਼ਾਕ ਉਡਾਉਂਦੇ, ਸੋਮਾ ਉਹ ਸੋਮਾ ਆ ਗਈ ਤੂੰ, ਤੇਰਾ ਨੱਕ ਹੈ ਕਿ ਗੋਭੀ ਦਾ ਪਕੌੜਾ, ਤੇਰੀਆਂ ਅੱਖਾਂ ਕਿੱਥੇ ਹੈਗੀਆਂ, ਦਿਖਾ ਤਾ ਜ਼ਰਾ। ਕੁੜੀ ਦੁਖੀ ਹੋ ਕੇ ਬਾਹਰੋਂ ਰੋਂਦੀ ਆਉਂਦੀ ਅਤੇ ਮਾਂ ਛਾਤੀ ਨਾਲ ਲਾ ਲੈਂਦੀ, ਤੂੰ ਪਰਵਾਹ ਨਾ ਕਰਿਆ ਕਰ ਪੁੱਤਰ, ਤੂੰ ਤਾਂ ਮੇਰੀ ਅੱਖਾਂ ਦਾ ਤਾਰਾ ਏ, ਬੇੜਾ ਗਰਕ ਹੋਵੇ ਉਹਨਾਂ ਭੈਣਿਆਂ ਦਾ ਜਿਹੜਾ ਤੈਨੂੰ ਚੜਾਉਂਦੇ ਹੈਗੇ ਨੇ, ਤੂੰ ਚਿੰਤਾ ਨਾ ਕਰ ਪੁੱਤਰ, ਤੂੰ ਰੋਇਆ ਨਾ ਕਰ। ਕੁੜੀ ਮਾਂ ਦਾ ਪਿਆਰ ਪਾ ਕੇ ਹੱਸ ਪੈਂਦੀ ਅਤੇ ਉਹਦੇ ਚਿੱਟੇ ਚਿੱਟੇ ਦੰਦ ਬਿਜਰੀ ਵਾਂਗਰ ਚਮਕ ਜਾਂਦੇ। ਪਰ ਧੀਏ ਕਿਸਮਤ ਦੀ ਮਾਰ, 11-12 ਸਾਲ ਦੀ ਹੋਈ ਹੋਵੇਗੀ ਅਤੇ ਮਾਂ ਨੂੰ ਰੱਬ ਨੇ ਬੁਲਾ ਲਿਆ ਅਤੇ 6 ਮਹੀਨੇ ਬਾਅਦ ਪਿਓ ਦੂਜੀ ਵੀ ਲੈ ਆਇਆ। ਮਤਰੇਈ ਮਾਂ ਨੂੰ ਕੁੜੀ ਜਿਹੜੀ ਹੈ ਉਹ ਫੁੱਟੀ ਅੱਖ ਨਾ ਪਾਵੇ। ਬੜੇ ਜ਼ੁਲਮ ਕੀਤੇ ਉਹਨੇ ਕੁੜੀ ਅਤੇ ਧੀਏ ਅਤੇ 10ਵੀਂ ਪਾਸ ਕਰਾ ਕੇ ਇੱਕ ਦੁਹਾਜੂ ਨਾਲ ਵਿਆਹ ਦਿੱਤੀ। ਹਾਏ ਮੰਮੀ ਜੀ, ਇਹਦੇ ਪਿਓ ਨੇ ਮਨਾ ਨਹੀਂ ਕੀਤਾ? ਮੈਂ ਹੈਰਾਨੀ ਨਾਲ ਪੁੱਛਿਆ ਸੀਗਾ। ਇਹ ਤਾਂ ਪਤਾ ਨਹੀਂ ਪੁੱਤਰ, ਪਰ ਨਵੀਂ ਵਾਟੀ ਪਿੱਛੇ ਦੀਵਾਨਾ ਸੀਗਾ ਪਿਓ ਇਹਦਾ, ਉਹਦੇ ਹੀ ਇਸ਼ਾਰਿਆਂ 'ਤੇ ਨੱਚਦਾ ਸੀਗਾ। ਅਤੇ ਫਿਰ ਕੀ ਹੀ ਉਹਨੇ ਬੱਚੀ ਨੂੰ ਬਚਾਉਣਾ ਸੀਗਾ? ਅਤੇ ਫਿਰ ਸੁਣਿਆ ਕਿ ਸਹੁਰੇ ਘਰ ਜਾ ਕੇ ਵੀ ਦੁੱਖ ਨੇ ਪਿੱਛਾ ਨਹੀਂ ਛੱਡਿਆ। ਉਸ ਕੱਚੀ ਉਮਰ 'ਚ ਵੀ ਕੁੜੀ ਨੇ ਪੂਰੀ ਗ੍ਰਸਤੀ ਨੂੰ ਸਾਂਭ ਲਿੱਤਾ, ਉਸ ਅਧੇੜ ਨੂੰ ਸੌਂਪ ਦਿੱਤਾ ਆਪਣਾ ਸਭ ਕੁਛ। ਆਪਣੇ ਤੋਂ ਕੁਛ ਹੀ ਸਾਲ ਛੋਟੇ 2 ਬੱਚਿਆਂ ਦੀ ਮਾਂ ਵੀ ਬਣ ਗਈ। ਸਾਰਾ ਦਿਨ ਘਰ ਦਾ ਕੰਮ ਕਰਦੀ, ਰੋਟੀ ਪਕਾਉਂਦੀ, ਖਾਣਾ ਪਕਾਉਂਦੀ ਅਤੇ ਲੱਗਦਾ ਸਾਕਸ਼ਾਤ ਅੰਨਪੂਰਨਾ ਚੌਕੇ 'ਚ ਆ ਕੇ ਬਹਿ ਗਈ ਹੈ। ਘਰ ਦਾ ਕੋਨਾ ਕੋਨਾ ਸ਼ੀਸ਼ੇ ਵਰਗਾ ਚਮਕਦਾ ਜਗਮਗ ਕਰਦਾ ਸੀਗਾ। ਬਸ ਭਗਵਾਨ ਉਹਨੂੰ ਰੂਪ ਦੀ ਚਮਕ ਦੇ ਨਹੀਂ ਭੁੱਲ ਗਿਆ ਸੀ ਧੀਏ। ਇਸ ਤੋਂ ਇਲਾਵਾ ਉਸ ਕੁੜੀ 'ਚ ਕੋਈ ਕਮੀ ਨਾ ਸੀ। ਅਤੇ ਕੰਬਖਤ ਪਤੀ ਮਿਲਿਆ ਅਤੇ ਉਹ ਪੱਕਾ ਸ਼ਰਾਬੀ, ਰੋਜ਼ ਸ਼ਰਾਬ ਪੀਂਦਾ, ਨਸ਼ੇ 'ਚ ਧੁੱਤ ਹੋ ਕੇ ਘਰ ਆਉਂਦਾ ਅਤੇ ਸੋਮਾ ਦੇ ਨਾਲ ਮਾਰ ਕੁਟਾਈ ਕਰਕੇ ਮਰਦਾਨਗੀ ਵਿਖਾਉਂਦਾ। ਉਹਦੀ ਸ਼ਕਲ 'ਤੇ ਵੀ ਤਾਨੇ ਦਿੰਦਾ ਰਹਿੰਦਾ। ਪਰ ਕਹਿੰਦੇ ਹੈ ਨਾ, ਹਰ ਚੀਜ਼ ਦੀ ਇੱਕ ਹੱਦ ਹੁੰਦੀ ਹੈ। ਸੋਮਾ ਦੇ ਸਬਰ ਦਾ ਕੜਾ ਵੀ ਹੁਣ ਭਰ ਗਿਆ ਸੀ ਲਬਾ ਲਬ। ਬਹੁਤ ਦਿਨਾਂ ਤੱਕ ਪਤੀ ਦੇ ਹੱਥੋਂ ਪਟਾਈ ਸਹਿਣ ਤੋਂ ਬਾਅਦ ਖੌਰੇ ਕਿਵੇਂ ਇੱਕ ਦਿਨ ਕਿੱਥੋਂ ਇੰਨੀ ਸ਼ਕਤੀ ਆ ਗਈ ਕਿ ਉਹਨੇ ਉੱਠਿਆ ਹੋਇਆ ਹੱਥ ਆਦਮੀ ਦਾ ਫੜ ਲਿੱਤਾ। ਕੱਦ ਕਾਠੀ 'ਤੇ ਹਸ਼ਟ ਪੁਸ਼ਟ ਸੀਗੀ, ਜ਼ੋਰ ਵੀ ਪੂਰਾ ਸੀ ਕੁੜੀ 'ਚ। ਆਪਣੇ ਹੱਥਾਂ 'ਚ ਜੋ ਉਹਨੇ ਪਟਕਣੀ ਲਾਈ ਅਤੇ ਸਾਰੀ ਮਰਦਾਨਗੀ ਉੱਥੇ ਦੀ ਉੱਥੇ ਧਰੀ ਦੀ ਧਰੀ ਰਹਿ ਗਈ। ਕਹਿੰਦੇ ਨੇ ਘਿੱਗੀ ਬਣ ਗਈ ਸੀ ਉਹ ਸ਼ਰਾਬੀ ਦੀ। ਪਰ ਫਿਰ ਕੁੜੀਏ, ਇਹ ਰੁਕੀ ਨਹੀਂ ਉੱਥੇ। ਅੱਤਿਆਚਾਰ ਅਤੇ ਬੇਇੱਜ਼ਤੀ ਨੂੰ ਹੋਰ ਬਰਦਾਸ਼ਤ ਨਾ ਕਰ ਪਾਈ ਅਤੇ ਸਹੁਰਿਆਂ ਦੀ ਦੇਰੀ ਲੰਘ ਗਈ। ਫਿਰ ਕਦੇ ਮੁੜ ਕੇ ਉਸ ਘਰ ਨਹੀਂ ਗਈ, ਕਿਸੇ ਨੇ ਬੁਲਾਇਆ ਵੀ ਨਹੀਂ, ਆਪਣੇ ਪਿਓ ਦੇ ਘਰ ਵੀ ਨਹੀਂ ਗਈ। ਫਿਰ ਮੰਮੀ ਜੀ, ਸਾਧੂ ਕਿਵੇਂ ਬਣ ਗਈ ਹੋ? ਮੈਂ ਪੁੱਛਿਆ। ਉਸ ਅਦਭੁਤ ਸਾਧਵੀ ਦੇ ਬਾਰੇ ਮੈਂ ਸਾਰਾ ਕੁਛ ਜਾਣ ਲੈਣਾ ਚਾਹੁੰਦੀ ਸੀ ਅੱਜ। ਫਿਰ ਕੀ, ਉਹ ਕਹਿੰਦੇ ਨੇ ਨਾ ਕਿ ਘਰ ਦਾ ਨਾ ਘਾਟ ਦਾ, ਪਰ ਉਸ ਦਾ ਘਰ ਛੁੱਟਿਆ ਅਤੇ ਉਹਨੂੰ ਘਾਟ ਨੇ ਅਪਣਾ ਲਿਆ। ਕਿਸੇ ਘਾਟ 'ਤੇ ਗਈ ਅਤੇ ਸਾਧੂਆਂ ਦਾ ਇੱਕ ਜੱਥਾ ਮਿਲ ਗਿਆ, ਉਹਨਾਂ ਦੇ ਨਾਲ ਹੋ ਲਈ ਸੀ। ਜੱਥੇ ਦੇ ਸਾਧੂ 4-5 ਮਹੀਨੇ ਬਾਅਦ ਕਿਤੇ ਹੋਰ ਧੂਮੀ ਰਮਾਨ ਲਈ ਨਿਕਲ ਗਏ, ਇਹ ਇੱਥੇ ਰਹਿ ਗਈ। ਉਸ ਜੱਥੇ ਦੇ ਗੁਰੂ ਵੱਡੇ ਪਹੁੰਚੇ ਹੋਏ ਸੀਗੇ, ਵੱਡੇ ਵੱਡੇ ਲੋਕ, ਨੇਤਾ, ਵਪਾਰੀ ਸਾਰੇ ਉਹਨਾਂ ਦੇ ਭਗਤ ਸੀਗੇ। ਅਤੇ ਸੋਮਾ 'ਤੇ ਗੁਰੂ ਜੀ ਦੀ ਵਿਸ਼ੇਸ਼ ਕਿਰਪਾ ਸੀਗੀ, ਉਹਨਾਂ ਨੇ ਹੀ ਇਹ ਨਾਮ ਦਿੱਤਾ ਇਹਨੂੰ, ਸੋਮੇਸ਼ਵਰੀ, ਸੋਮਾ ਤੋਂ ਸੋਮੇਸ਼ਵਰੀ ਬਣਾ ਦਿੱਤਾ। ਅਤੇ ਜਾਂਦੇ

ਸੋਮਾ ਤੇ ਗੁਰੂ ਜੀ ਦੀ ਵਿਸ਼ੇਸ਼ ਕਿਰਪਿਆ ਸੀਗੀ। ਉਹਨਾਂ ਨੇ ਹੀ ਇਨਾਮ ਦਿੱਤਾ ਇਹਨੂੰ, ਸੋਮੇਸ਼ਵਰੀ, ਸੋਮਾ ਤੋਂ ਸੋਮੇਸ਼ਵਰੀ ਬਣਾਤਾ ਅਤੇ ਜਾਂਦੇ ਜਾਂਦੇ ਆਪਣੀ ਸਾਰੀ ਜਾਣ ਪਛਾਣ ਦੀ ਦੌਲਤ ਇਹਨੂੰ ਦੇ ਗਏ। ਸਾਰਾ ਰਸੂਖ ਹੁਣ ਸੋਮੇਸ਼ਵਰੀ ਨੂੰ ਮਿਲ ਗਿਆ। ਉਹ ਮੰਮੀ ਜੀ, ਜ਼ਿੰਦਗੀ ਬਦਲ ਗਈ ਕੁੜੀ ਦੀ? ਮੈਂ ਬੜੀ ਹੈਰਾਨੀ ਨਾਲ ਬੋਲੀ ਸੀਗੀ। ਹਾਂ ਪੁੱਤਰ, ਫਿਰ ਇੱਕ ਜੱਥਾ ਇਹਦਾ ਆਪਣਾ ਬਣ ਗਿਆ। ਜੱਥਾ ਬਣਾ ਕੇ ਆਪਣੇ ਦੁੱਖ ਨੂੰ ਭੁਲਾ ਕੇ ਸੋਮੇਸ਼ਵਰੀ ਦੂਜੀਆਂ

ਇਹ ਗੀਤ ਤੁਸੀਂ ਹਰਜੀਤ ਹਰਮਨ ਦੀ ਆਵਾਜ਼ ਵਿੱਚ ਸੁਣ ਰਹੇ ਸੀ। ਆਸ ਹੈ ਕਿ ਅੱਜ ਦਾ ਮਿੱਟੀ ਦੀ ਮਹਿਕ ਪ੍ਰੋਗਰਾਮ ਤੁਹਾਨੂੰ ਚੰਗਾ ਲੱਗਿਆ ਹੋਵੇਗਾ। ਇਸ ਦੇ ਨਾਲ ਹੀ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਹੈ। ਹੁਣ ਜਸਪਾਲ ਕੌਰ ਨੂੰ ਇਜਾਜ਼ਤ ਦਿਓ।

0: श्रोताओं, अभी आप सुन रहे थे कार्यक्रम एक ही फिल्म से। ये आकाशवाणी दिल्ली का इंद्रप्रस्थ चैनल है। मीडियम वेव 366.3 मीटर अर्थात 819 किलो हर्ट्स, TRM 810 किलो हर्ट्स पर। और अब प्रस्तुत होंगे समाचार।
1: नमस्कार, ये आकाशवाणी है। खबरां दे इस बुलेटिन नाल मैं अमन देव। पहला चोणवीआं खबरां। राष्ट्रपति द्रौपदी मुर्मू ने विश्वास प्रगट किया कि भारत 2047 के राष्ट्रीय टीचे तो पहला सिकल सैल बीमारी खत्म कर लेगा। प्रधानमंत्री नरेंद्र मोदी अज नवी दिल्ली विच पीएम विकसित भारत रोजगार योजना तहत 2400 करोड़ रुपए की राशि वंडणगे। पंजाब विच यह प्रोग्राम 6 थावां ते कराया जाएगा। दिल्ली हाई कोर्ट ने 21 जून नूं होण वाली नीट यूजी की मुड़ प्रीख्या तो पहला टैलीग्राम मैसेजिंग प्लेटफार्म से अस्थाई तौर पर रोक लाने के केंद्र के फैसले नूं बरकरार रखा है। भारत ने संयुक्त राष्ट्र मनुखी अधिकार परिषद विच पाकिस्तान वालों जम्मू कश्मीर बारे इल्जामों नूं रद्द करदिआं कहा कि यह घरेलू चुनौतियों तो ध्यान भटकाउण लई दुष्प्रचार कर रहा है। भारत का LNG टैंकर दिशा हॉरमुज जलमार्ग नूं पार करन तों बाद गुजरात की दहेज बंदरगाह ते पहुंच गया है। राष्ट्रपति द्रौपदी मुर्मू ने विश्वास प्रगट किया कि भारत 2047 के राष्ट्रीय टीचे तो पहला सिकल सैल बीमारी खत्म कर देगा। उन्हां खून के इस जेनेटिक विकार बारे जागरूकता पैदा करने लई खास करके आदिवासी भाईचारे विच तालमेल वाले यत्न का सद्दा दिता। श्रीमती मुर्मू अज विश्व सिकल दिवस मौके मध्य प्रदेश के ओंकारेश्वर विच एक राज पदरी समागम नूं संबोधन कर रहे सन। इस मौके ते राज्यपाल मंगू भाई पटेल ते मुख्यमंत्री मोहन यादव भी मौजूद सन। राष्ट्रपति ने सारियां राज सरकारां ते अधिकारियों नूं अपील की कि वह इस बीमारी नूं हल्के विच ना लैण क्योंकि यह एक पीढ़ी तो दूजी पीढ़ी तक फैलती है। उन्होंने कहा कि इस नूं पूरी तरह खत्म करने लई यतन कीते जाने चाहीदे ने क्योंकि यह इलाज योग है। राष्ट्रपति ने कहा कि 2023 विच सिकल सैल अनीमिया के खात्मे लई राष्ट्रीय मिशन की शुरुआत समय निर्धारित किए गए मुख टीचों विचों एक समूहक जांच सी अते इह संतुष्टि की गल है कि यह टीचा निर्धारित समय तो पहला प्राप्त कर लिया गया है।
2: मिशन के अंतर्गत मध्य प्रदेश ने जो बहुआयामी उपलब्धियां हासिल की है इसके लिए मैं राज्य सरकार की सराहना करती हूँ। वर्ष 2023 में राष्ट्रीय मिशन का शुभारंभ करते समय जो अनेक बड़े लक्ष्य देश के सामने रखा गए थे उनमें से स्क्रीनिंग का लक्ष्य समय से पहले ही पूरा हो गया है। 9000 शिशुओं से लेकर 40 वर्षों की आयु तक के 7 करोड़ से ज्यादा लोगों की स्क्रीनिंग का लक्ष्य पूरा।
1: इस समागम दौरान राष्ट्रपति द्रौपदी मुर्मू ने सिकल सैल अनीमिया 2047 के खात्मे लई राष्ट्रीय मिशन तहत स्थापित एक विशेष प्रदर्शनी का दौरा भी किया। कबायली मामलों, अनुसूचित जाति भलाई, डाक्टरी सिक्ख्या, जन सेहत और आयुष समेत वख-वख विभागों ने सिकल सैल मरीजों की लागू की जा रही सेहत सेवाओं, जागरूकता मुहिमों और भलाई योजनाओं बारे जानकारी दी। राष्ट्रपति द्रौपदी मुर्मू अज तो अपने गृह राज ओडिशा के 2 दिन दौरे ते होंगे। वह अज दोपहर बाद मयूरभंज जिले के दंडपोस हवाई अड्डे ते पहुंचणगे। राष्ट्रपति इलाके विच सेहत संभाल, बुनियादी ढांचे ते जनतक सेवावां नूं मजबूत करन दे उद्देश नाल प्रोग्रामां च हिस्सा भी लैणगे। प्रधानमंत्री नरेंद्र मोदी अज नवी दिल्ली विच पीएम विकसित भारत रोजगार योजना तहत 2400 करोड़ रुपए की राशि वंडणगे। इस योजना नाल देश भर विच रोजगार के 15 लाख मौके पैदा हुए ने। किरत ते रोजगार मंत्री डॉ मनसुख मांडविया ने कहा कि अगस्त 2025 विच शुरू हुई इस योजना तहत 63 लाख तो वध कामे रस्मी कार्यबल विच शामिल हुए ने जिन्हां विचों लगभग 30% औरतां ने। यह योजना कर्मचारियों ते मालकां दोवां नूं रस्मी अर्थव्यवस्था विच हिस्सा लैण लई उत्साहित करन लई तैयार कीती गई है। इस योजना तहत पहली बार काम करने वाले कर्मचारी 15,000 रुपए तक की इंसेंटिव राशि लई योग ने जिस नाल ओह कार्यबल विच दाखल होण ते महत्वपूर्ण सहायता प्राप्त करदे ने। वाधू रोजगार पैदा करने वाले मालक प्रति वाधू कर्मचारी प्रति महीना 3,000 रुपए तक के लाभ लई हकदार ने। पंजाब विच यह प्रोग्राम पटियाला, संगरूर, लुधियाणा EPFO, जलंधर, अमृतसर अते बटाला EPFO दफ्तर समेत 6 थावां ते कराया जाएगा। इस मौके दो वख-वख श्रेणियां अधीन 16,417 मुलाजमां अते 1,256 मालकां विच करीब 9 करोड़ रुपए तों वध दी रकम वंडी जाएगी। यह वंड चंडीगढ़ EPFO दफ्तर विखे भी कीती जाएगी। प्रधानमंत्री नरेंद्र मोदी ने लोकसभा विच विरोधी धिर दे नेता राहुल गांधी नूं उनां दे जन्मदिन ते वधाई दित्ती है। एक सोशल मीडिया पोस्ट विच श्री मोदी ने उनां नूं चंगी सेहत ते लंबी उमर दी कामना कीती। लोकसभा स्पीकर ओम बिड़ला ने भी श्री गांधी नूं जन्मदिन दीआं शुभकामनावां दित्तीआं ने। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ARRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਦਿੱਲੀ ਹਾਈ ਕੋਰਟ ਨੇ 21 ਜੂਨ ਨੂੰ ਨੀਟ UG ਦੀ ਮੁੜ ਪ੍ਰੀਖਿਆ ਤੋਂ ਪਹਿਲਾਂ ਟੈਲੀਗ੍ਰਾਮ ਮੈਸੇਜਿੰਗ ਪਲੇਟਫਾਰਮ ਤੱਕ ਸਥਾਈ ਤੌਰ ਤੇ ਰੋਕ ਲਾਉਣ ਤੇ ਕੇਂਦਰ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਹੈ। ਜਸਟਿਸ ਤੇਜਸ ਕਰੀਆ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸਰਕਾਰ ਨੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 69A ਤਹਿਤ ਨਿਰਧਾਰਿਤ ਪ੍ਰਕਿਰਿਆ ਦੀ ਪਾਲਣਾ ਕੀਤੀ ਹੈ ਅਤੇ ਰੋਕ ਲਾਉਣ ਦੇ ਆਦੇਸ਼ ਦੇ ਹੱਕ ਵਿਚ ਢੁਕਵੇਂ ਕਾਰਨ ਦਿੱਤੇ ਨੇ। ਟੈਲੀਗ੍ਰਾਮ ਨੇ ਭੇਦਭਾਵ ਪੂਰਨ ਵਿਹਾਰ ਦਾ ਇਲਜ਼ਾਮ ਲਾਉਂਦਿਆਂ ਆਦੇਸ਼ ਨੂੰ ਚੁਣੌਤੀ ਦਿੱਤੀ ਸੀ ਤੇ ਕਿਹਾ ਸੀ ਕਿ ਉਸਨੇ ਪਹਿਲਾਂ ਹੀ ਗੈਰ ਕਾਨੂੰਨੀ ਨੀਟ ਸਮੱਗਰੀ ਨਾਲ ਸਬੰਧਤ ਸੈਂਕੜੇ ਲਿੰਕ ਹਟਾ ਦਿੱਤੇ ਨੇ। ਨੈਸ਼ਨਲ ਟੈਸਟਿੰਗ ਏਜੰਸੀ ਦੀ ਸਿਫਾਰਿਸ਼ ਤੇ ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਵੱਲੋਂ ਜਾਰੀ ਇਹ ਪਾਬੰਦੀ 22 ਜੂਨ ਤੱਕ ਲਾਗੂ ਰਹੇਗੀ। ਨੈਸ਼ਨਲ ਟੈਸਟਿੰਗ ਏਜੰਸੀ NTA ਨੇ ਐਤਵਾਰ ਨੂੰ ਹੋਣ ਵਾਲੀ ਨੀਟ UG ਮੁੜ ਪ੍ਰੀਖਿਆ ਦੇਣ ਵਾਲੇ ਉਮੀਦਵਾਰਾਂ ਲਈ ਇੱਕ ਅਧਿਕਾਰਤ ਵਟਸਐਪ ਸੰਚਾਰ ਚੈਨਲ ਸ਼ੁਰੂ ਕੀਤਾ ਹੈ। NTA ਨੇ ਸਪਸ਼ਟ ਕੀਤਾ ਕਿ ਸਾਰੇ ਅਧਿਕਾਰਤ ਵਟਸਐਪ ਸੁਨੇਹੇ ਸਿਰਫ ਇਸ ਦੇ ਪ੍ਰਮਾਣਿਤ ਨੰਬਰ 91-78-27-98-02-87 ਰਾਹੀਂ ਭੇਜੇ ਜਾਣਗੇ। ਏਜੰਸੀ ਨੇ ਉਮੀਦਵਾਰਾਂ ਨੂੰ ਸਲਾਹ ਦਿੱਤੀ ਹੈ ਕਿ ਉਹ NTA ਤੋਂ ਹੋਣ ਵਾਲੇ ਕਿਸੇ ਵੀ ਸੰਦੇਸ਼ ਤੇ ਭਰੋਸਾ ਕਰਨ ਤੋਂ ਪਹਿਲਾਂ ਨੀਲੇ ਪੁਸ਼ਟੀਕਰਨ ਨਿਸ਼ਾਨ ਅਤੇ ਨੈਸ਼ਨਲ ਟੈਸਟਿੰਗ ਏਜੰਸੀ ਦੇ ਨਾਮ ਦੀ ਜਾਂਚ ਕਰਨ। NTA ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਜਿਨ੍ਹਾਂ ਉਮੀਦਵਾਰਾਂ ਨੇ 21 ਜੂਨ ਦੀ ਮੁੜ ਪ੍ਰੀਖਿਆ ਲਈ ਆਪਣੇ ਐਡਮਿਟ ਕਾਰਡ ਪਹਿਲਾਂ ਹੀ ਡਾਊਨਲੋਡ ਕਰ ਲਏ ਨੇ ਉਨ੍ਹਾਂ ਨੂੰ ਦੁਬਾਰਾ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਹੈ। ਏਜੰਸੀ ਨੇ ਕਿਹਾ ਕਿ SMS, ਈਮੇਲ ਜਾਂ ਵਟਸਐਪ ਸੁਨੇਹੇ ਮੁੱਖ ਤੌਰ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਭੇਜੇ ਜਾ ਰਹੇ ਨੇ ਜਿਨ੍ਹਾਂ ਨੇ ਅਜੇ ਤੱਕ ਆਪਣੇ ਨਵੇਂ ਐਡਮਿਟ ਕਾਰਡ ਡਾਊਨਲੋਡ ਨਹੀਂ ਕੀਤੇ। ਭਾਰਤ ਨੇ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਪ੍ਰੀਸ਼ਦ UNSC ਦੇ 62ਵੇਂ ਸੈਸ਼ਨ ਵਿਚ ਜੰਮੂ ਕਸ਼ਮੀਰ ਬਾਰੇ ਪਾਕਿਸਤਾਨ ਦੇ ਇਲਜ਼ਾਮਾਂ ਨੂੰ ਸਪਸ਼ਟ ਤੌਰ ਤੇ ਰੱਦ ਕੀਤਾ ਹੈ। ਸੈਸ਼ਨ ਦੌਰਾਨ ਸੰਯੁਕਤ ਰਾਸ਼ਟਰ ਵਿਚ ਭਾਰਤ ਦੇ ਸਥਾਈ ਮਿਸ਼ਨ ਦੇ ਫਸਟ ਸੈਕਟਰੀ ਅਨੁਪਮਾ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਭਾਰਤ ਦਾ ਇਕ ਅਨਿੱਖੜਵਾਂ ਅਤੇ ਟੁੱਟ ਅੰਗ ਸੀ, ਹੈ ਅਤੇ ਹਮੇਸ਼ਾ ਰਹੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਘਰੇਲੂ ਚੁਣੌਤੀਆਂ ਅਤੇ ਦਹਿਸ਼ਤਗਰਦੀ ਲਈ ਨਿਰੰਤਰ ਸਮਰਥਨ ਤੋਂ ਧਿਆਨ ਭਟਕਾਉਣ ਲਈ ਦੁਸ਼ਪ੍ਰਚਾਰ ਕਰ ਰਿਹਾ ਹੈ। ਭਾਰਤ ਨੇ ਕਿਹਾ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ ਵੱਧ ਰਹੇ ਵਿਰੋਧ ਪ੍ਰਦਰਸ਼ਨ ਅਤੇ ਅਸ਼ਾਂਤੀ ਖੇਤਰ ਦੇ ਲੋਕਾਂ ਦੇ ਨਿਰੰਤਰ ਦਮਨ ਅਤੇ ਬੁਨਿਆਦੀ ਅਧਿਕਾਰਾਂ ਤੋਂ ਇਨਕਾਰ ਕਰਨ ਦੇ ਉਨ੍ਹਾਂ ਦੀ ਅਸੰਤੁਸ਼ਟੀ ਨੂੰ ਦਰਸਾਉਂਦੀ ਹੈ। ਸਿੰਧੂ ਜਲ ਸੰਧੀ ਬਾਰੇ ਭਾਰਤ ਨੇ ਕਿਹਾ ਕਿ 1960 ਵਿਚ ਦਸਤਖਤ ਕੀਤਾ ਗਿਆ ਸਮਝੌਤਾ ਪੁਰਾਣਾ ਹੈ ਅਤੇ ਮੌਜੂਦਾ ਹਾਲਾਤ ਨਾਲ ਮੇਲ ਨਹੀਂ ਖਾਂਦਾ। ਭਾਰਤ ਨੇ ਕਿਹਾ ਕਿ ਦਹਿਸ਼ਤਗਰਦੀ ਨੂੰ ਸਪਾਂਸਰ ਕਰਨ ਵਾਲਾ ਦੇਸ਼ ਸਦਭਾਵਨਾ ਅਤੇ ਦੋਸਤੀ ਦੇ ਆਧਾਰ ਤੇ ਸਹਿਯੋਗ ਦੀ ਉਮੀਦ ਨਹੀਂ ਕਰ ਸਕਦਾ। ਭਾਰਤ ਦਾ LNG ਟੈਂਕਰ ਦਿਸ਼ਾ ਰਣਨੀਤਿਕ ਤੌਰ ਤੇ ਮਹੱਤਵਪੂਰਨ ਹੌਰਮੂਸ ਜਲ ਮਾਰਗ ਨੂੰ ਪਾਰ ਕਰਨ ਤੋਂ ਬਾਅਦ ਗੁਜਰਾਤ ਦੀ ਦਹੇਜ ਬੰਦਰਗਾਹ ਤੇ ਪਹੁੰਚ ਗਿਆ ਹੈ। ਇਹ ਕਤਰ ਤੋਂ 62,370 ਮੀਟਰਿਕ ਟਨ ਤਰਲ ਕੁਦਰਤੀ ਗੈਸ ਲੈ ਕੇ ਆਇਆ ਹੈ। ਇਹ ਜਹਾਜ਼ ਅੱਜ ਸਵੇਰੇ ਦਹੇਜ ਤੇ LNG ਟਰਮੀਨਲ ਤੇ ਪਹੁੰਚਿਆ। ਇਸ ਨਾਲ ਦੇਸ਼ ਭਰ ਵਿਚ LNG ਦੀ ਉਪਲਬਧਤਾ ਅਤੇ ਊਰਜਾ ਸਪਲਾਈ ਚ ਸਥਿਰਤਾ ਬਣਾਉਣ ਦੀ ਉਮੀਦ ਹੈ। ਸਰਕਾਰ ਨੇ ਉਸ ਫਰਜ਼ੀ ਵੀਡੀਓ ਦਾ ਖੰਡਨ ਕੀਤਾ ਜਿਸ ਵਿਚ ਕੇਂਦਰੀ ਰੱਖਿਆ